0: 107.
1: ਇਹਦੇ 20 ਸਦੀ ਚ ਅਵਤਾਰ ਬਹੁਤ ਹੁੰਦੇ ਨੇ, ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਏਕਤਾ ਵਿੱਚ, ਪੈਣਾ ਤਾਂ ਪਾਣਾ।